ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਅੱਜ ਕੌਮਾਂਤਰੀ ਦਿਲ ਦਿਹਾੜਾ ਮਨਾਇਆ ਜਾ ਰਿਹਾ ਏ, ਜੋ ਹਰ ਸਾਲ 29 ਸਤੰਬਰ ਨੂੰ ਪੂਰੀ ਦੁਨੀਆ 'ਚ ਮਨਾਇਆ ਜਾਂਦਾ ਏ। ਇਹ ਦਿਨ ਦਿਲ ਦੀਆਂ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਮਨਾਇਆ ਜਾਂਦਾ ਏ। ਅਸੀਂ ਕਈ ਵਾਰ ਛੋਟੀਆਂ ਮੋਟੀਆਂ ਬਿਮਾਰੀਆਂ ਪ੍ਰਤੀ ਅਵੇਸਲੇ ਹੋ ਜਾਂਦੇ ਹਾਂ। ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ 'ਚ ਹਰ ਪਾਸੇ ਕਾਹਲੀ ਜਿਹੀ ਮੱਚੀ ਪਈ ਏ ਅਤੇ ਇਸ ਕਾਹਲ ਕਰਕੇ ਅਸੀਂ ਬਾਹਰੋਂ ਭੋਜਨ, ਫਾਸਟ ਫੂਡ ਅਤੇ ਪ੍ਰੋਸੈਸਡ ਫੂਡ ਨੂੰ ਤਰਜੀਹ ਦਿੰਦੇ ਹਾਂ ਅਤੇ ਅਸੀਂ ਖੁਦ ਹੀ ਬਿਮਾਰੀਆਂ ਨੂੰ ਬੁਲਾਵਾ ਦਿੰਦੇ ਹਾਂ। ਇਹੀ ਕਾਰਨ ਹੈ ਕਿ ਅੱਜ ਦਿਲ ਦੇ ਰੋਗ ਬਹੁਤ ਜ਼ਿਆਦਾ ਵੱਧ ਗਏ ਨੇ ਅਤੇ ਇਸ ਦੇ ਸ਼ਿਕਾਰ ਬਜ਼ੁਰਗ, ਨੌਜਵਾਨ ਹੀ ਨਹੀਂ ਬਲਕਿ ਛੋਟੇ ਛੋਟੇ ਬੱਚੇ ਵੀ ਦਿਲ ਦੇ ਦੌਰੇ ਵਰਗੀਆਂ

ਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ। ਦੁਨੀਆ ਭਰ 'ਚ ਹਰ ਸਾਲ 205 ਮਿਲੀਅਨ ਤੋਂ ਵੱਧ ਲੋਕ ਦਿਲ ਦੀਆਂ ਬਿਮਾਰੀਆਂ ਕਾਰਨ ਮਰਦੇ ਨੇ। ਦਿਲ ਦੀਆਂ ਬਿਮਾਰੀਆਂ ਵਿੱਚ ਸਟ੍ਰੋਕ, ਜਮਾਂਦਰੂ, ਦਿਲ ਦੇ ਨੁਕਸ, ਦਿਲ ਦਾ ਰੋਗ ਅਤੇ ਹੋਰ ਕਈ ਕਾਰਨ ਹੋ ਸਕਦੇ ਨੇ। ਅਜਿਹੇ 'ਚ ਲੋਕਾਂ ਨੂੰ ਇਹਨਾਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨ ਦੇ ਲਈ ਇਸ ਦਿਵਸ ਨੂੰ ਮਨਾਇਆ ਜਾਂਦਾ ਹੈ। ਦਿਲ ਦੀਆਂ ਬਿਮਾਰੀਆਂ ਵਧਣ ਦਾ ਮੁੱਖ ਕਾਰਨ ਗਲਤ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਗਲਤ ਆਦਤਾਂ ਸ਼ਾਮਲ ਹਨ। ਦਿਲ ਦੀਆਂ ਬਿਮਾਰੀਆਂ ਵਧਣ ਦਾ ਮੁੱਖ ਕਾਰਨ ਗਲਤ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਗਲਤ ਆਦਤਾਂ ਸਾਡੇ ਜੀਵਨ 'ਤੇ ਬੁਰਾ ਪ੍ਰਭਾਵ ਪਾਉਂਦੀਆਂ ਨੇ, ਜਿਸ ਕਰਕੇ ਸਾਡਾ ਦਿਲ ਕਮਜ਼ੋਰ ਹੋ ਰਿਹਾ ਹੈ ਅਤੇ ਅਸੀਂ ਦਿਲ ਦੇ ਰੋਗਾਂ ਦੇ ਮਰੀਜ਼ ਬਣ ਰਹੇ ਹਾਂ। ਕੌਮਾਂਤਰੀ ਦਿਲ ਦਿਹਾੜੇ ਦੇ ਜੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ 24 ਸਤੰਬਰ 2000 ਨੂੰ ਇਹ ਦਿਵਸ ਮਨਾਇਆ ਗਿਆ ਸੀ। WHF ਦੇ ਸਾਬਕਾ ਪ੍ਰਧਾਨ ਐਂਟੋਨੀ ਬਾਰਡੀ ਲੂਨਾ ਦੇ ਮਨ 'ਚ ਇਸ ਦਿਵਸ ਨੂੰ ਮਨਾਉਣ ਦਾ ਵਿਚਾਰ ਆਇਆ ਸੀ। ਬਾਅਦ ਵਿੱਚ 2012 ਤੋਂ 2025 ਤੱਕ ਵਿਸ਼ਵ ਮੌਤ ਦਰ 25% ਤੱਕ ਘਟਾਉਣ ਲਈ 29 ਸਤੰਬਰ ਨੂੰ ਕੌਮਾਂਤਰੀ ਦਿਲ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ। ਇਸ ਲਈ ਦਿਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ, ਜੋ ਇਨਸਾਨ ਦੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਗਾਇਕ ਬੱਬੂ ਮਾਨ ਆਖਿਰ ਦਿਲ ਨੂੰ ਪਾਗਲ ਕਿਉਂ ਕਹਿ ਰਹੇ ਨੇ, ਆਓ ਸੁਣਦੇ ਹਾਂ ਇਸ ਗੀਤ 'ਚ। ਅਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਜੈਦੇਵ ਕੁਮਾਰ ਨੇ।

ਕੀ ਤੁਸੀਂ ਸੁਣ ਰਹੇ ਸੀ ਗਾਇਕ ਬੱਬੂ ਮਾਨ ਦੀ ਆਵਾਜ਼ 'ਚ? ਇਸ ਲਈ ਦਿਲ ਵੀ ਉੱਥੇ ਹੀ ਲਾਉਣਾ ਚਾਹੀਦਾ ਏ ਜਿੱਥੇ ਤੁਹਾਡੇ ਪਿਆਰ ਦੀ ਕਦਰ ਹੋਵੇ। ਇਸ ਗੀਤ ਨੂੰ ਸੁਣਨ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਕੌਮਾਂਤਰੀ ਦਿਲ ਦਿਹਾੜੇ ਦੀ। ਜੇ ਤੁਸੀਂ ਆਪਣੇ ਦਿਲ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ। ਹਰ ਰੋਜ਼ ਘੱਟੋ ਘੱਟ 40 ਮਿੰਟ ਲਈ ਤੇਜ਼ ਤੇਜ਼ ਸੈਰ ਕਰਨਾ, ਸਾਈਕਲ ਚਲਾਉਣਾ, ਤੈਰਾਕੀ ਕਰਨਾ ਅਤੇ ਯੋਗ ਕਰਨ ਦੇ ਨਾਲ ਸਾਡਾ ਦਿਲ ਮਜ਼ਬੂਤ ਬਣਦਾ ਏ। ਇਹ ਕਰਨ ਨਾਲ ਸਾਡੇ ਸਰੀਰ ਦਾ ਬਲੱਡ ਪ੍ਰੈਸ਼ਰ, ਕੈਲੋਸਟ੍ਰੋਲ ਅਤੇ ਮੋਟਾਪਾ ਕੰਟਰੋਲ 'ਚ ਰਹਿੰਦਾ ਏ। ਇਹੀ ਨਹੀਂ, ਲਿਫਟ 'ਚ ਜਾਣ ਦੀ ਬਜਾਏ ਪੌੜੀਆਂ ਚੜ੍ਹਨੀਆਂ ਚਾਹੀਦੀਆਂ ਨੇ। ਇਸ ਤੋਂ ਇਲਾਵਾ ਘੰਟਿਆਂ ਬੱਧੀ ਬੈਠਣ ਦੀ ਬਜਾਏ ਤੁਰਨ ਫਿਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਨਾਲ ਦਿਲ ਸਰੀਰਕ ਤੌਰ 'ਤੇ ਸਰਗਰਮ ਅਤੇ ਮਜ਼ਬੂਤ ਹੋਵੇਗਾ। ਇਸ ਤੋਂ ਇਲਾਵਾ ਖਾਣੇ ਦਾ ਵੀ ਸਾਡੇ ਸਰੀਰ 'ਤੇ ਬਹੁਤ ਪ੍ਰਭਾਵ ਪੈਂਦਾ ਏ ਅਤੇ ਕਿਹਾ ਵੀ ਜਾਂਦਾ ਏ ਜੈਸਾ ਖਾਈਏ ਅੰਨ ਅਤੇ ਵੈਸਾ ਹੋਵੇ ਮਨ। ਇਸ ਲਈ ਦਿਲ ਨੂੰ ਸਦਾ ਸਿਹਤਮੰਦ ਰੱਖਣ ਲਈ ਘੱਟ ਚਰਬੀ, ਘੱਟ ਨਮਕ, ਘੱਟ ਚੀਨੀ ਵਾਲੀ ਖੁਰਾਕ ਲੈਣੀ ਚਾਹੀਦੀ ਏ। ਫਲ, ਸਬਜ਼ੀਆਂ, ਡਰਾਈ ਫਰੂਟ ਖਾਣ ਨੂੰ

0: ਤਰਜੀਹ ਦੇਣੀ ਚਾਹੀਦੀ ਏ। ਆਖਿਰ ਦਿਲ ਦਾ ਮਾਮਲਾ ਏ, ਖਿਆਲ ਤਾਂ ਤੁਹਾਨੂੰ ਹੀ ਰੱਖਣਾ ਪਵੇਗਾ, ਸੋ ਮਰਜ਼ੀ ਹੁਣ ਤੁਹਾਡੀ ਏ। ਪ੍ਰਭਜੋਤ ਕੌਰ ਸਭਰਵਾਲ ਸਾਨੂੰ ਆਪਣੇ ਕਵਿਤਾ ਪਾਠ ਰਾਹੀਂ ਜੀਵਨ ਦੇ ਕਿਹੜੇ ਪਹਿਲੂਆਂ ਦੀ ਗੱਲ ਕਰ ਰਹੇ ਨੇ, ਆਓ ਸੁਣਦੇ ਹਾਂ ਕਵਿਤਾ ਪਾਠ 'ਚ।
1: ਪਹਿਲੀ ਕਵਿਤਾ ਹੈ ਤੁਰ ਪੈਂਦੀ ਹਾਂ। ਟੁੱਟਣਾ ਜਾਂ ਜੁੜਨਾ ਮੇਰੇ ਵੱਸ ਨਹੀਂ, ਟੁੱਟਣਾ ਜਾਂ ਜੁੜਨਾ ਮੇਰੇ ਵੱਸ ਨਹੀਂ, ਫਰਕ ਤਾਂ ਪੈਂਦਾ ਹੈ ਮੇਰੇ ਮੈਂ ਹੋਣ 'ਚ। ਮੇਰੀ ਦੁਨੀਆ ਮੇਰੀ ਮੰਜ਼ਿਲ ਵੱਲ, ਮੇਰੀ ਦੁਨੀਆ ਮੇਰੀ ਮੰਜ਼ਿਲ ਵੱਲ ਹਰ ਵੇਲੇ ਸੀ ਤੱਕਦੀ, ਸਾਹ ਭਰਦੀ ਨੇ ਇੱਕ ਦਿਨ, ਸਾਹ ਭਰਦੀ ਨੇ ਇੱਕ ਦਿਨ ਉਸ ਵੱਲ ਸਹਿਜ ਜਿਹਾ ਸੀ ਤੱਕਿਆ। ਬਸ ਤੱਕਿਆ ਸੀ ਮੈਂ, ਬਸ ਤੱਕਿਆ ਸੀ ਮੈਂ, ਉਸ ਹਰ ਲਿਆ ਮੈਨੂੰ ਪੈਰਾਂ ਹੇਠ ਫੁੱਲ ਵਿਛਾ ਕੇ, ਪੈਰਾਂ ਹੇਠ ਫੁੱਲ ਵਿਛਾ ਕੇ ਰਾਹ ਮੇਰਾ ਉਸ ਮਲਿਆ। ਹੱਥ ਮੇਰੇ ਹੁਣ, ਹੱਥ ਮੇਰੇ ਹੁਣ ਘਰ ਦੀਆਂ ਕੁੰਜੀਆਂ, ਅਤੇ ਘਰ 'ਚ ਟੰਗੀਆਂ ਕੁਝ ਤਸਵੀਰਾਂ ਹਨ, ਤਸਵੀਰਾਂ 'ਚ ਹਨ, ਤਸਵੀਰਾਂ 'ਚ ਹਨ ਮੇਰੇ ਸੁਪਨਿਆਂ ਦੇ ਰੰਗ। ਰੰਗ ਕਦੇ ਕੈਦ ਹੋਏ, ਰੰਗ ਕਦ ਕੈਦ ਹੋਏ ਨਹੀਂ ਜਾਣਦੀ, ਪਰ ਉਹ ਜਿਉਂਦੇ ਨੇ, ਪਰ ਉਹ ਜਿਉਂਦੇ ਨੇ, ਤੁਰਦੇ ਨੇ ਨਜ਼ਰ ਤੋਂ ਨਜ਼ਰੀਏ ਤੱਕ। ਮੈਂ ਇਹਨਾਂ ਰੰਗਾਂ ਨਾਲ, ਮੈਂ ਇਨ੍ਹਾਂ ਰੰਗਾਂ ਨਾਲ ਭਾਵੇਂ ਚੁੱਪ ਬੈਠੀ ਕਰਦੀ ਹਾਂ ਬਾਤਾਂ, ਪੁੱਛ ਲੈਂਦੀ ਹਾਂ ਸਵਾਲ, ਪੁੱਛ ਲੈਂਦੀ ਹਾਂ ਸਵਾਲ, ਜਵਾਬ ਮਿਲੇ ਨਾ ਮਿਲੇ। ਸਾਹਾਂ 'ਚ ਰੰਗ ਭਰੀ, ਸਾਹਾਂ 'ਚ ਰੰਗ ਭਰੀ ਲੱਭਦੀ ਪਛਾਣਦੀ ਤੁਰ ਪੈਂਦੀ ਹਾਂ ਨਵੇਂ ਰੰਗਾਂ 'ਚ ਡੁੱਬੇ, ਤੁਰ ਪੈਂਦੀ ਹਾਂ ਨਵੇਂ ਰੰਗਾਂ 'ਚ ਡੁੱਬੇ ਬੁਰਸ਼ 'ਤੇ ਕੈਨਵਸ ਵੱਲ। ਮੇਰੀ ਅਗਲੀ ਕਵਿਤਾ ਹੈ ਸੌਖਾ ਨਹੀਂ। ਕਈ ਵਾਰ ਮਨੁੱਖ ਤੁਰਦਾ ਮੁੜ ਜਾਂਦਾ ਹੈ ਉਹਨਾਂ ਰਾਹਾਂ ਵੱਲ ਜੋ ਨਾ ਆਪਣੇ ਨਾ ਪਛਾਤੇ। ਕਈ ਵਾਰ ਮਨੁੱਖ ਤੁਰਦਾ ਮੁੜ ਜਾਂਦਾ ਹੈ ਉਹਨਾਂ ਰਾਹਾਂ ਵੱਲ ਜੋ ਨਾ ਆਪਣੇ ਨਾ ਪਛਾਤੇ, ਰੋਸ਼ਨੀ ਜਾਂ ਹਨੇਰਾ, ਰੋਸ਼ਨੀ ਜਾਂ ਹਨੇਰਾ ਕੁਝ ਵੀ ਭਰਮਾਉਣ ਲਈ ਨਹੀਂ, ਰੋਸ਼ਨੀ ਜਾਂ ਹਨੇਰਾ ਕੁਝ ਵੀ ਭਰਮਾਉਣ ਲਈ ਨਹੀਂ, ਖੌਰੇ ਕਿਸ ਲਈ ਕਿਉਂ। ਤੁਰਦਾ ਰਾਹ ਵੀ, ਤੁਰਦਾ ਰਾਹ ਵੀ ਬਦਲਣਾ ਪੈਂਦਾ, ਚੁੱਪ ਦੀ ਵਾਟ, ਚੁੱਪ ਦੀ ਵਾਟ, ਕੁਝ ਨਾ ਸੋਚਦਾ ਸਭ ਵੇਖਦਾ ਨਜ਼ਰ ਅੰਦਾਜ਼ ਕਰੀ, ਚੁੱਪ ਦੀ ਵਾਟ, ਕੁਝ ਨਾ ਸੋਚਣਾ ਸਭ ਵੇਖਦਾ ਨਜ਼ਰ ਅੰਦਾਜ਼ ਕਰੀ, ਤੁਰਦਾ ਚਲੀ ਜਾਂਦਾ ਖੌਰੇ ਕਿਸ ਵੱਲ, ਕਦੋਂ ਤੱਕ ਨਹੀਂ ਜਾਂਦਾ। ਮੈਂ ਜਦ ਤੁਰੀ ਸਾਂ, ਮੈਂ ਜਦ ਤੁਰੀ ਸਾਂ, ਮੈਂ ਸੋਚਿਆ ਸੀ ਮੇਰੇ ਰਾਹ ਮੇਰੀ ਮੰਜ਼ਿਲ ਰੱਬ ਵੱਲ ਦੀ ਹੈ, ਜਿਸਮ ਰਿਸ਼ਤਿਆਂ ਤੋਂ ਪਾਰ। ਮੈਂ ਸੋਚਿਆ ਸੀ ਮੇਰੇ ਰਾਹ ਮੇਰੀ ਮੰਜ਼ਿਲ ਰੱਬ ਵੱਲ ਦੀ ਹੈ, ਜਿਸਮ ਰਿਸ਼ਤਿਆਂ ਤੋਂ ਪਾਰ, ਉਸ ਧੜਕਦੇ ਦਿਲ ਦੀ ਉਸ ਬਾਤ ਪਾਈ, ਉਸ ਧੜਕਦੇ ਦਿਲ ਦੀ ਸੀ ਬਾਤ ਪਾਈ। ਮੈਂ ਕਿਹਾ ਸੀ ਉਸਨੂੰ, ਮੈਂ ਕਿਹਾ ਸੀ ਉਸਨੂੰ, ਸਮੁੰਦਰ ਦੀ ਪਿਆਸ ਬੁਝਦੀ ਨਹੀਂ, ਬਾਹਰ ਕੁਝ ਨਹੀਂ ਟੁੱਟਦਾ, ਬਾਹਰ ਕੁਝ ਨਹੀਂ ਟੁੱਟਦਾ, ਬਾਹਰ ਵੱਲ ਤਾਂ ਹਰ ਕੋਈ ਤੁਰਦਾ, ਅੰਦਰ ਮੁੜਨਾ ਸੌਖਾ ਨਹੀਂ। ਰੁਕਦਾ ਖੁਰਦਾ ਫਿਰ ਟੁੱਟਦਾ, ਰੁਕਦਾ ਖੁਰਦਾ ਫਿਰ ਟੁੱਟਦਾ, ਮਨੁੱਖ ਮਗਰੋਂ ਕੁਝ ਨਹੀਂ ਪੁੱਛਦਾ। ਰੂਹ ਦਿਲ ਚੁੱਪ ਦੀ ਪਹਿਨ, ਰੂਹ ਦਿਲ ਚੁੱਪ ਦੀ ਪਹਿਨ ਚਾਦਰ, ਸੁਣਦੀ ਆਵਾਜ਼ ਲੱਭ ਕੇ ਤੁਰ ਪੈਂਦੇ ਨੇ ਖਾਮੋਸ਼ ਹੋ। ਮੇਰੀ ਅਗਲੀ ਕਵਿਤਾ ਹੈ ਰੰਗਣਾ ਚਾਹੁੰਦੀ ਹਾਂ। ਮੈਂ ਮਿੱਟੀ ਹੋ ਹਵਾ ਹੋਈ ਤੁਰਦੀ ਹਾਂ, ਮੈਂ ਮਿੱਟੀ ਹੋ ਹਵਾ ਹੋਈ ਤੁਰਦੀ ਹਾਂ, ਉੱਡਦੀ ਹਾਂ ਖਿਆਲ ਅਹਿਸਾਸ ਪਰ ਬਾਹਾਂ 'ਚ। ਨਾ ਰਾਹ ਮੇਰੇ, ਨਾ ਰਾਹ ਮੇਰੇ, ਨਾ ਖਾਬ ਕੋਈ ਪਰਛਾਵਿਆਂ ਦੇ ਦੇਸ਼ 'ਚ ਕੁਝ ਰੁੱਖਾਂ ਇਮਾਰਤਾਂ ਦੀ ਛਾਂ ਹੇਠ, ਨਾ ਰਾਹ ਮੇਰੇ, ਨਾ ਖਾਬ ਕੋਈ ਪਰਛਾਵਿਆਂ ਦੇ ਦੇਸ਼ 'ਚ ਕੁਝ ਰੁੱਖਾਂ ਇਮਾਰਤਾਂ ਦੀ ਛਾਂ ਹੇਠ ਬੈਠ ਮੈਂ ਤੱਕਿਆ ਜਿਸਮ ਰੂਹ ਦੇ ਗਾਰੇ 'ਚ, ਜਿਸਮ ਰੂਹ ਦੇ ਗਾਰੇ 'ਚ ਅਜੇ ਵੀ ਤੜਫਦੇ ਨੇ ਕੁਝ ਸਾਜ ਕੁਝ ਰੰਗ। ਰੂਹ ਖਾਕ ਹੋਈ, ਰੂਹ ਖਾਕ ਹੋਈ ਮੋਤੀ ਦੀ ਭਸਮ ਹੋ, ਉੱਡਦੀ ਨਹੀਂ ਸਾਮ ਰੱਖੀ ਜਾਂਦੀ ਹੈ ਡਿੱਬਿਆਂ 'ਚ, ਦਵਾ ਹੋ ਦੁਆ ਵਾਂਗ ਜ਼ਿੰਦਗੀ ਦੀ ਰੰਗਤ ਨੂੰ। ਜ਼ਿੰਦਗੀ ਦੀ ਰੰਗਤ

ਤੂੰ ਆਪਣਾ ਬਣਾਉਣ ਲਈ ਜਿਉਂ ਲੈਣ ਦੇ ਮੈਨੂੰ ਮਰ ਜਾਣ ਤੋਂ ਪਹਿਲਾਂ। ਜ਼ਿੰਦਗੀ ਦੀ ਰੰਗਤ ਨੂੰ ਆਪਣਾ ਬਣਾਉਣ ਲਈ ਜਿਉਂ ਲੈਣ ਦੇ ਮੈਨੂੰ ਮਰ ਜਾਣ ਤੋਂ ਪਹਿਲਾਂ ਮੈਂ ਰੰਗਣਾ ਚਾਹੁੰਦੀ ਹਾਂ, ਮੈਂ ਰੰਗਣਾ ਚਾਹੁੰਦੀ ਹਾਂ ਮਿੱਟੀ ਆਪਣੀ ਨੂੰ ਰੂਹ ਦੇ ਰੰਗ ਅੰਦਰ। ਮੇਰੀ ਅਗਲੀ ਕਵਿਤਾ ਹੈ ਹੁਣ ਹੋਰ ਨਹੀਂ। ਮੈਂ ਪੱਥਰ ਨਹੀਂ ਇਨਸਾਨ ਹੀ ਹਾਂ, ਮੈਂ ਪੱਥਰ ਨਹੀਂ ਇਨਸਾਨ ਹੀ ਹਾਂ, ਪਿਆਰ ਅਹਿਸਾਸ ਨੂੰ ਹਰ ਰੰਗ 'ਚ ਵੇਖਿਆ ਮੈਂ। ਲਹੂ ਤੋਂ ਜਨਮ ਸਮਾਜ ਅਤੇ ਧਰਮ, ਲਹੂ ਤੋਂ ਜਨਮ ਸਮਾਜ ਤੋਂ ਧਰਮ, ਲਾਜ ਹੋ ਸ਼ਰਮ ਹਰ ਕਰਮ, ਰੂਹ ਕਦੇ ਮਿੱਟੀ 'ਚ ਰੰਗਿਆ ਫੱਬੇ, ਰੂਹ ਕਦੇ ਮਿੱਟੀ 'ਚ ਰੰਗਿਆ ਫੱਬੇ, ਅੱਖਾਂ ਤੇਰੀਆਂ 'ਚ, ਅੱਖਾਂ ਤੇਰੀਆਂ 'ਚ ਜ਼ਿੰਦਗੀ ਦੀ ਝਲਕ ਦਿਸੇ ਤਾਂ ਸੀ, ਪਰ ਪਿਆਰ ਜਾਂ ਇਸ਼ਕ ਜਾਂ ਜੋ ਵੀ ਸੀ, ਪਰ ਪਿਆਰ ਜਾਂ ਇਸ਼ਕ ਜੋ ਵੀ ਸੀ, ਮੈਨੂੰ ਦੋਸਤ ਤਾਂ ਬੈਠਾ ਦਿਸਿਆ ਸੀ, ਤੂੰ ਵੀ ਤੱਕਿਆ ਮੈਨੂੰ ਰੱਜ ਕੇ ਸੀ, ਤੂੰ ਵੀ ਤੱਕਿਆ ਮੈਨੂੰ ਰੱਜ ਕੇ ਸੀ, ਪਰ ਰੂਹ ਤੱਕ ਚਾਤ ਨਾ ਪਾਈ ਤੂੰ। ਮੈਂ ਰੰਗੀ ਇਸ਼ਕ ਹਕੀਕੀ ਸਾਂ, ਮੈਂ ਰੰਗੀ ਇਸ਼ਕ ਹਕੀਕੀ ਸਾਂ, ਤੱਕਦੀ ਰਹੀ ਹਰ ਸ਼ਬਦ ਤੇਰਾ, ਲੱਭਦੀ ਰਹੀ ਹਾਂ ਉਸ ਦੇ ਫੁੱਲ, ਲੱਭਦੀ ਰਹੀ ਹਾਂ ਉਸ ਦੇ ਫੁੱਲ, ਹਵਾ 'ਚ ਪਾਣੀ ਦੇ ਤੁਬਕੇ ਨੂੰ, ਅਕਸ ਆਪਣੇ ਨੂੰ, ਲੱਭਦੀ ਰਹੀ ਹਾਂ ਉਸ ਦੇ ਫੁੱਲ, ਹਵਾ 'ਚ ਪਾਣੀ ਦੇ ਤੁਬਕੇ ਨੂੰ, ਅਕਸ ਆਪਣੇ ਨੂੰ। ਉਹ ਜੋ ਗੁਆਚ ਗਿਆ ਹੈ, ਉਹ ਜੋ ਗੁਆਚ ਗਿਆ ਹੈ ਰਿਸ਼ਤਿਆਂ ਫਰਜ਼ਾਂ ਦੀਆਂ ਪੱਤਰਾਂ ਹੇਠ, ਹੁਣ ਹੋਰ ਨਹੀਂ, ਹੁਣ ਹੋਰ ਨਹੀਂ, ਧਰਮ ਸ਼ਰਮ ਬਸ ਹੁਣ ਮੇਰੇ ਨਹੀਂ, ਖਾਬ ਅਹਿਸਾਸ ਵੀ, ਖਾਬ ਅਹਿਸਾਸ ਵੀ ਨਾਲ ਹੀ ਸਨ, ਜਦ ਤੱਕਿਆ ਮੈਨੂੰ ਤੂੰ ਰੱਜ ਕੇ ਸੀ, ਰਾਹ ਨਹੀਂ, ਰਾਹ ਨਹੀਂ, ਖਾਬ ਤਾਂ ਹਨ ਝਰਨੇ ਤੋਂ ਸਮੁੰਦਰ ਵੱਲ, ਹੁਣ ਹੋਰ ਨਹੀਂ, ਹੁਣ ਹੋਰ ਨਹੀਂ, ਮੈਂ ਇਨਸਾਨ ਹੀ ਹਾਂ, ਪੱਥਰ ਦੀ ਉਹ ਦੁਰਗਾ ਨਾ। ਮੇਰੀ ਅਗਲੀ ਕਵਿਤਾ ਮੈਂ ਗੁਆਚੀ ਫਿਰਾਂ, ਮੈਂ ਗੁਆਚੀ ਫਿਰਾਂ ਤੁਰਾਂ ਪਗਡੰਡੀਆਂ 'ਤੇ, ਹੱਥ ਲਾ ਤੱਕਾਂ ਨਾਲ ਤੁਰਦੇ ਰਾਹ, ਮੈਂ ਗੁਆਚੀ ਫਿਰਾਂ ਤੁਰਾਂ ਪਗਡੰਡੀਆਂ 'ਤੇ, ਹੱਥ ਲਾ ਤੱਕਾਂ ਨਾਲ ਤੁਰਦੇ ਰਾਹ, ਕਦੇ ਫੁੱਲ ਕਦੀ ਕੰਢੇ, ਕਦੇ ਫੁੱਲ ਕਦੀ ਕੰਢੇ, ਕਦੇ ਕੱਚ ਕਦੀ ਰੇਤ, ਹੱਥ ਆਉਂਦੀ ਤੁਰਦੀ ਫਿਰਾਂ ਮੈਂ ਵੀ, ਤੁਰਦੀ ਫਿਰਾਂ ਮੈਂ ਵੀ ਫਰੇਬ ਜਿਹੀ ਜ਼ਿੰਦਗੀ ਅਹਿਸਾਸਾਂ ਦੇ ਨਾਲ, ਜਦ ਕਦੇ ਅਹਿਸਾਸਾਂ ਦੇ ਨਾਲ ਜਦ ਕਰੇ ਕਦੇ ਫੜ ਬੈਠਾਂ ਜੋ ਵੀ ਹੱਥ ਆਵੇ, ਪਰਤਾਂ 'ਚ ਲੁਕਿਆ, ਪਰਤਾਂ 'ਚ ਲੁਕਿਆ ਮੇਰਾ ਖਾਲੀਪਨ ਉਹ ਹਨੇਰਾ, ਚਾਤ ਮਾਰ ਮੇਰੇ ਵੱਲ, ਪਰਤਾਂ 'ਚ ਲੁਕਿਆ ਮੇਰਾ ਖਾਲੀਪਨ ਉਹ ਹਨੇਰਾ, ਚਾਤ ਮਾਰ ਮੇਰੇ ਵੱਲ, ਹੱਸ ਪੁੱਛ ਲੈਂਦਾ ਕਿਉਂ ਫਲੋਰਦੀ ਹੈ, ਕਿਉਂ ਫਲੋਰਦੀ ਹੈ, ਕੀ ਲੱਭੇ ਤੂੰ ਇਸ ਰਾਹੇ ਕੁਝ ਨਾ ਤੇਰਾ, ਇਸ ਰਾਹੇ ਕੁਝ ਨਾ ਤੇਰਾ, ਸਭ ਕਹਾਣੀਆਂ ਨੇ, ਸਭ ਕਹਾਣੀਆਂ ਨੇ ਸ਼ਬਦਾਂ ਦਾ ਰਾਗ ਜੋ ਦਿਸਦਾ, ਸਭ ਕੁਝ ਪਸਾਰਾ, ਸਭ ਕਹਾਣੀਆਂ ਨੇ ਸ਼ਬਦਾਂ ਦਾ ਗਾਰਾ ਜੋ ਦਿਸਦਾ, ਸਭ ਝੂਠ ਪਸਾਰਾ, ਛੱਡ ਉਸੇ ਪਲ, ਛੱਡ ਉਸੇ ਪਲ, ਪਰਤ ਆਉਂਦੀ ਹਾਂ ਆਪਣੇ ਵੱਲ, ਜਿੱਤੇ ਹੁਣ ਮੇਰਾ ਦਮ ਘੁੱਟਦਾ। ਮੇਰੀ ਅਗਲੀ ਕਵਿਤਾ ਹੈ ਰੋਜ਼ ਕਾਇਦਾ ਕਰਨਾ। ਜ਼ਿੰਦਗੀ ਦੀ ਰਾਹੇ ਤੁਰਨਾ ਇਕੱਲੇ, ਜ਼ਿੰਦਗੀ ਦੀ ਰਾਹੇ ਤੁਰਨਾ ਇਕੱਲੇ, ਕੋਈ ਪੁੱਛ ਨਾ ਪੁੱਛੇ ਸੱਚ ਤੁਰਦਾ ਹਵਾ 'ਚ, ਜ਼ਿੰਦਗੀ ਦੀ ਰਾਹੇ ਤੁਰਨਾ ਇਕੱਲੇ, ਕੋਈ ਪੁੱਛੇ ਨਾ ਪੁੱਛੇ ਸੱਚ ਤੁਰਦਾ ਹਵਾ 'ਚ, ਨਾ ਹੱਸੇ ਨਾ ਬੋਲੇ, ਨਾ ਹੱਸੇ ਨਾ ਬੋਲੇ, ਉਹ ਵਸਦਾ ਫਿਜ਼ਾ 'ਚ, ਦੁੱਖ ਜਾਂ ਸੁੱਖ, ਦੁੱਖ ਜਾਂ ਸੁੱਖ, ਸਭ ਦੁਨੀਆ ਇਸੇ 'ਚ, ਇਹ ਘੇਰੇ 'ਚ ਤੁਰਦੀ ਨਾ ਬਾਰੀ ਨਾ ਬੂਹਾ, ਦੁੱਖ ਜਾਂ ਸੁੱਖ, ਸਭ ਦੁਨੀਆ ਇਸੇ 'ਚ, ਇਹ ਘੇਰੇ 'ਚ ਤੁਰਦੀ ਨਾ ਬਾਰੀ ਨਾ ਬੂਹਾ, ਕੁਝ ਵੀ ਨਾ ਮੇਰਾ, ਕੁਝ ਵੀ ਨਾ ਮੇਰਾ, ਸਾਹਾਂ ਦੀ ਮਾਲਾ ਕਦ ਭੁਰਦੀ ਕਦ ਟੁੱਟਣੀ, ਸਾਹਾਂ ਦੀ ਮਾਲਾ ਕਦ ਭੁਰਦੀ ਕਦ ਟੁੱਟਣੀ, ਕੁਝ ਵਸ ਨਾ ਮੇਰੇ ਹੱਥ ਡੋਰੀ ਖੁਦਾ ਦੇ, ਉਹੀ ਮਾਲਕ ਸਭਨਾ ਦਾ ਛੱਡ ਦੋਰੀ ਹੱਥ ਉਸਦੇ, ਜਦ ਕੁਝ ਹੱਥ ਨਾ ਪੱਲੇ

ਸੱਚ ਹੀ ਕਹਿ ਰਹੇ ਨੇ ਗਾਇਕ ਬਲਕਾਰ ਸਿੱਧੂ, ਗੱਲ ਕਰਨ ਨਾਲ ਹੀ ਬਣਦੀ ਏ। ਆਸ ਏ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੁੰਦਾ ਏ। ਹੁਣ ਸ਼ਮਿੰਦਰ ਕਲੇਰ ਨੂੰ ਇਜਾਜ਼ਤ ਦਿਓ।

ਹਾਂ ਤੇ ਉੱਤਰਾਖੰਡ ਦੀ ਇੱਕ ਸੀਟ ਸ਼ਾਮਿਲ ਏ। ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਬੀਐਲ ਵਰਮਾ, ਸਮਾਜਵਾਦੀ ਪਾਰਟੀ ਦੇ ਨੇਤਾ ਰਾਮ ਗੋਪਾਲ ਯਾਦਵ, ਬਸਪਾ ਦੇ ਰਾਮਜੀ ਅਤੇ 6 ਹੋਰ 25 ਨਵੰਬਰ ਨੂੰ ਆਪਣਾ ਕਾਰਜਕਾਲ ਪੂਰਾ ਕਰ ਰਹੇ ਨੇ। ਉੱਤਰਾਖੰਡ ਤੋਂ ਨਰੇਸ਼ ਮਾਂਸਲ ਵੀ 25 ਨਵੰਬਰ ਨੂੰ ਆਪਣਾ ਕਾਰਜਕਾਲ ਪੂਰਾ ਕਰ ਰਹੇ ਨੇ। ਕਮਿਸ਼ਨ ਨੇ ਪੱਛਮੀ ਬੰਗਾਲ ਵਿਚ ਰਾਜ ਸਭਾ ਦੀ ਇਕ ਸੀਟ ਤੇ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ। ਇਹ ਸੀਟ TMC ਸੰਸਦ ਮੈਂਬਰ ਰੁਕਮਣੀ ਮਲਿਕ ਦੇ ਅਸਤੀਫੇ ਕਾਰਨ ਖਾਲੀ ਹੋ ਗਈ ਸੀ। ਨਾਮਜ਼ਦਗੀ ਅੱਜ ਤੋਂ ਸ਼ੁਰੂ ਹੋ ਗਈ ਅਤੇ 16 ਅਕਤੂਬਰ ਨੂੰ ਵੋਟਿੰਗ ਹੋਏਗੀ। ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਨਵੀਂ ਦਿੱਲੀ ਸਥਿਤ ਪਾਰਟੀ ਸਦਰ ਮੁਕਾਮ ਵਿਖੇ ਸੂਬਾ ਇੰਚਾਰਜਾਂ ਅਤੇ ਸਹਿ ਇੰਚਾਰਜਾਂ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਹ ਮੀਟਿੰਗ ਹਾਲ ਹੀ ਵਿਚ ਕੀਤੀਆਂ ਗਈਆਂ ਸੰਗਠਨਾਤਮਕ ਨਿਯੁਕਤੀਆਂ ਤੋਂ ਬਾਅਦ ਪਾਰਟੀ ਦੇ ਸੂਬਾ ਇੰਚਾਰਜਾਂ ਅਤੇ ਸਹਿ ਇੰਚਾਰਜਾਂ ਦੀ ਪਹਿਲੀ ਮੀਟਿੰਗ ਸੀ। ਮੀਟਿੰਗ ਵਿਚ ਸਾਰੇ ਸੂਬਾ ਇੰਚਾਰਜਾਂ ਅਤੇ ਸਹਿ ਇੰਚਾਰਜਾਂ ਨੇ ਸ਼ਿਰਕਤ ਕੀਤੀ ਅਤੇ ਇਸ ਵਿਚ ਪਾਰਟੀ ਦੀਆਂ ਸੰਗਠਨਾਤਮਕ ਤਰਜੀਹਾਂ ਤੇ ਧਿਆਨ ਕੇਂਦਰਿਤ ਕੀਤਾ ਗਿਆ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIR ਜਲੰਧਰ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਭਾਰਤ ਇਕ ਪ੍ਰਮੁੱਖ ਆਲਮੀ ਹਵਾਬਾਜ਼ੀ ਕੇਂਦਰ ਵਜੋਂ ਉਭਰ ਰਿਹੈ ਅਤੇ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਹਵਾਬਾਜ਼ੀ ਬਾਜ਼ਾਰ ਬਣਨ ਵੱਲ ਕੰਮ ਕਰ ਰਿਹੈ। ਅੱਜ ਨਵੀਂ ਦਿੱਲੀ ਵਿਚ ਰੂਟਸ ਏਸ਼ੀਆ 2027 ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਨਾਇਡੂ ਨੇ ਕਿਹਾ ਕਿ ਭਾਰਤ ਦਾ ਟੀਚਾ 2047 ਤੱਕ ਮੁਸਾਫਰਾਂ ਦੀ ਗਿਣਤੀ ਨੂੰ ਮੌਜੂਦਾ ਕਰੀਬ 24 ਕਰੋੜ ਤੋਂ 6 ਗੁਣਾ ਵਧਾ ਕੇ 130 ਕਰੋੜ ਕਰਨ ਦਾ ਏ। ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਦੇਸ਼ ਵਿਚ ਸੰਚਾਲਿਤ ਹਵਾਈ ਅੱਡਿਆਂ ਦੀ ਗਿਣਤੀ 2014 ਵਿਚ 74 ਤੋਂ ਵੱਧ ਕੇ ਵਰਤਮਾਨ ਵਿਚ 166 ਤੋਂ ਵੱਧ ਹੋ ਗਈ ਏ। ਖੇਤਰੀ ਸੰਪਰਕ ਯੋਜਨਾ ਉਡਾਨ ਨੂੰ ਉਜਾਗਰ ਕਰਦੇ ਹੋਏ ਸ੍ਰੀ ਨਾਇਡੂ ਨੇ ਕਿਹਾ ਕਿ ਇਸ ਯੋਜਨਾ ਨੇ ਦੇਸ਼ ਭਰ ਵਿਚ ਹਵਾਈ ਯਾਤਰਾ ਨੂੰ ਵਧੇਰੇ ਪਹੁੰਚਯੋਗ, ਉਪਲਬਧ ਅਤੇ ਕਿਫਾਇਤੀ ਬਣਾਇਐ। ਮੰਤਰੀ ਨੇ ਕਿਹਾ ਕਿ ਭਾਰਤ ਅਗਲੇ ਸਾਲ 16 ਮਾਰਚ ਤੋਂ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਰੂਟਸ ਏਸ਼ੀਆ 2027 ਦੇ 23ਵੇਂ ਐਡੀਸ਼ਨ ਦੀ ਮੇਜ਼ਬਾਨੀ ਕਰੇਗਾ। ਇਹ 3 ਦਿਨਾਂ ਦਾ ਪ੍ਰੋਗਰਾਮ ਖੇਤਰ ਦੀਆਂ ਏਅਰਲਾਈਨਾਂ, ਹਵਾਈ ਅੱਡਿਆਂ, ਸੈਰ ਸਪਾਟਾ ਅਧਿਕਾਰੀਆਂ ਅਤੇ ਹਵਾਬਾਜ਼ੀ ਹਿੱਸੇਦਾਰਾਂ ਨੂੰ ਨੈਟਵਰਕ ਰਣਨੀਤੀਆਂ ਵਿਕਸਿਤ ਕਰਨ ਅਤੇ ਏਸ਼ੀਆ ਪ੍ਰਸ਼ਾਂਤ ਵਿਚ ਭਵਿੱਖ ਦੇ ਰੂਟ ਵਿਕਾਸ ਨੂੰ ਯਕੀਨੀ ਬਣਾਉਣ ਲਈ ਪਲੇਟਫਾਰਮ ਪ੍ਰਦਾਨ ਕਰੇਗਾ। ਭਾਰਤ ਅਤੇ ਅਮਰੀਕਾ ਵਿਚਕਾਰ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਐ। ਇਸ ਬਾਰੇ ਐਲਾਨ ਭਾਰਤੀ ਫੌਜ ਦੇ ਅਧਿਕਾਰਤ ਐਕਸ-ਹੈਂਡਲ ADGPI ਤੇ ਇਕ ਪੋਸਟ ਵਿਚ ਕੀਤਾ ਗਿਆ ਸੀ। ADGPI ਨੇ ਲਿਖਿਆ ਕਿ ਭਾਰਤ ਅਮਰੀਕਾ ਦੋਸਤੀ ਨੂੰ ਅੱਗੇ ਵਧਾਉਣਾ USARPAC ਦੇ ਡਿਪਟੀ ਕਮਾਂਡਿੰਗ ਜਨਰਲ ਲੈਫਟੀਨੈਂਟ ਜਨਰਲ ਜੋਏਲ ਬੀ ਵੋਵੇਲ ਨੇ 28 ਸਤੰਬਰ ਨੂੰ ਜਨਰਲ ਤੀਰਸ ਸੇਠ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਹਿੰਦ ਪ੍ਰਸ਼ਾਂਤ ਵਿਚ ਵਿਕਸਿਤ ਹੋ ਰਹੀ ਸੁਰੱਖਿਆ ਸਥਿਤੀ ਅਤੇ ਕਈ ਖੇਤਰਾਂ ਵਿਚ ਆਪਸੀ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ ਦੇ ਮੌਕਿਆਂ ਤੇ ਚਰਚਾ ਕੀਤੀ। ਭਾਰਤੀ ਸਮੁੰਦਰੀ ਫੌਜ ਦੀ ਸਾਲ 2026 ਦੀ ਦੂਜੀ ਕਮਾਂਡਰਸ ਕਾਨਫਰੰਸ ਅੱਜ ਨਵੀਂ ਦਿੱਲੀ ਵਿਚ ਹੋ ਰਹੀ ਏ। ਰੱਖਿਆ ਮੰਤਰਾਲੇ ਨੇ ਦਸਿਆ ਕਿ ਇਸ 3 ਦਿਨ ਰੋਜ਼ਾ ਕਾਨਫਰੰਸ ਵਿਚ ਸਮੁੰਦਰੀ ਫੌਜ ਦੇ ਸੀਨੀਅਰ ਅਧਿਕਾਰੀ, ਵੱਖ ਵੱਖ ਖੇਤਰਾਂ ਦੇ ਸੰਚਾਲਨ ਮੁਖੀ ਅਤੇ ਖੇਤਰੀ ਕਮਾਂਡਰ ਹਿੱਸਾ ਲੈ ਰਹੇ ਨੇ। ਕਾਨਫਰੰਸ ਵਿਚ ਫੌਜੀ ਅਤੇ ਰਣਨੀਤਕ ਪੱਧਰ ਤੇ ਸਮੁੰਦਰੀ ਫੌਜ ਦੀ ਸੰਚਾਲਨ ਤਿਆਰੀ ਦੀ ਵਿਆਪਕ ਸਮੀਖਿਆ ਕੀਤੀ ਜਾਏਗੀ। ਪੱਛਮੀ ਬੰਗਾਲ ਵਿਚ ਮਹਾਨਿਰਵਾਣ ਰੋਡ ਮਾਸਾਰ ਸੋਸਾਇਟੀ ਦੇ ਦੁਰਗਾ ਪੂਜਾ ਤੋਂ ਪਹਿਲਾਂ ਦੇ ਸਮਾਗਮ ਨਾਲ ਸਬੰਧਿਤ ਕਥਿਤ ਮਾਲੀ ਬੇਨੇਮੀਆਂ ਦੇ ਸਬੰਧ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਕੋਲਕਾਤਾ ਦੀਆਂ 15 ਥਾਵਾਂ ਤੇ ਛਾਪੇਮਾਰੀ ਕਰ ਰਿਹੈ। ਇਹ ਛਾਪੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ 2002 ਤਹਿਤ ਮਾਰੇ ਜਾ ਰਹੇ ਨੇ। ਡਾਇਰੈਕਟੋਰੇਟ ਮੁਤਾਬਿਕ ਮਾਸਾਰ ਨੇ ਯੁਨੈਸਕੋ ਸਹਾਇਤਾ ਪ੍ਰਾਪਤ ਸੰਗਠਨ ਹੋਣ ਦਾ ਦਾਅਵਾ ਕਰਕੇ ਧੋਖਾਧੜੀ ਨਾਲ ਵਿਅਕਤੀਆਂ ਤੋਂ ਵੱਡੀ ਰਕਮ ਇਕੱਠੀ ਕੀਤੀ ਅਤੇ ਫੰਡਾਂ ਦੀ ਵਰਤੋਂ ਨਿੱਜੀ ਲਾਭ ਲਈ ਕੀਤੀ। ਅੱਜ ਵਿਸ਼ਵ ਦਿਲ ਦਿਵਸ ਏ। ਇਹ ਦਿਨ ਹਰ ਸਾਲ 29 ਸਤੰਬਰ ਨੂੰ ਦਿਲ ਦੀਆਂ ਬਿਮਾਰੀਆਂ, ਉਨ੍ਹਾਂ ਦੀ ਰੋਕਥਾਮ ਅਤੇ ਵਿਸ਼ਵ ਵਿਆਪੀ ਪ੍ਰਭਾਵ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਏ। ਇਸ ਮੌਕੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ JP ਨੱਡਾ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹੈ ਕਿ ਇਹ ਦਿਨ ਲੋਕਾਂ ਨੂੰ ਬਿਮਾਰੀ ਦੇ ਲੱਛਣਾਂ ਨੂੰ ਪਛਾਣਨ, ਸਿਹਤਮੰਦ ਜੀਵਨ ਜਾਂਚ ਅਪਣਾਉਣ, ਜੋਖਮਾਂ ਨੂੰ ਘਟਾਉਣ ਅਤੇ ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਦੀ ਯਾਦ ਦਵਾਉਂਦਾ ਏ। ਯੁਨੈਸਕੋ ਦੀ ਅਸਥਾਈ ਸੂਚੀ ਵਿਚ ਭਾਰਤ ਦੀਆਂ 5 ਨਵੀਆਂ ਥਾਵਾਂ ਤੇ ਇਕ ਲੜੀ ਅਤੇ ਅੰਤਰਰਾਸ਼ਟਰੀ ਤਜਵੀਜ਼ ਸ਼ਾਮਲ ਕੀਤੇ ਗਏ ਨੇ। ਇਸ ਨਾਲ ਭਾਰਤ ਤੋਂ ਇਨ੍ਹਾਂ ਥਾਵਾਂ ਦੀ ਗਿਣਤੀ ਵੱਧ ਕੇ 78 ਹੋ ਗਈ ਏ। ਨਵੀਆਂ ਸ਼ਾਮਲ ਕੀਤੀਆਂ ਗਈਆਂ ਥਾਵਾਂ ਵਿਚ ਬਾਗ ਗੁਫਾ ਚਿੱਤਰਾਂ ਦੇ ਬੋਧੀ ਕੰਧ ਚਿੱਤਰਕਾਰੀ, ਚੰਬਲ ਘਾਟੀ ਦੇ ਮੰਦਰ ਸਮੂਹ, ਗੁਪਤ ਕਾਲ ਦੀਆਂ ਉਦੈਗਿਰੀ ਗੁਫਾਵਾਂ ਅਤੇ ਗਿਨੌਰਗੜ੍ਹ ਦਾ ਕਬਾਇਲੀ ਵਿਰਸਾ ਸ਼ਾਮਲ ਨੇ। ਇਸ ਵਿਚ ਸਤਿਆਗ੍ਰਹਿ ਸਥਲ ਵੀ ਸ਼ਾਮਲ ਏ, ਜੋ ਕਿ ਭਾਰਤ ਅਤੇ ਦੱਖਣੀ ਅਫਰੀਕਾ ਨੂੰ ਜੋੜਨ ਵਾਲੀ ਇਕ ਲੜੀ ਅਤੇ ਅੰਤਰਰਾਸ਼ਟਰੀ ਤਜਵੀਜ਼ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹੈ ਕਿ ਨਵੀਆਂ ਥਾਵਾਂ ਭਾਰਤ ਦੇ ਵਿਰਸੇ ਦੀ ਅਸਾਧਾਰਨ ਭਿੰਨਤਾ ਨੂੰ ਦਰਸਾਉਂਦੀਆਂ ਨੇ। ਨਿਸ਼ਾਨੇਬਾਜ਼ੀ ਵਿਚ ਨੀਰੂ ਟਾਂਡਾ ਨੇ ਜਾਪਾਨ ਵਿਚ ਏਸ਼ੀਆ ਖੇਡਾਂ ਚ ਔਰਤਾਂ ਦੇ ਟਰੈਪ ਮੁਕਾਬਲੇ ਵਿਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨੇ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਏ। ਨੀਰੂ ਏਸ਼ੀਆਈ ਖੇਡਾਂ ਵਿਚ ਇਸ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਔਰਤ ਨਿਸ਼ਾਨੇਬਾਜ਼ ਬਣ ਗਈ ਏ।